0: ਚਿੱਟੇ ਦੀਆਂ ਵੀਡੀਓ ਪਾਤੀ ਦੀ ਜੀ ਮੈਂ ਨੈਟ ਤੇ। ਮੈਂ ਦੱਸਿਆ ਪੰਚ ਨੇ ਤਾਂ ਕਿਹਾ ਮੈਂ ਜਦ ਡਿਲੀਟ ਕਰਵਾ ਦੀ ਆ।
1: ਸਰਪੰਚ ਦਾ ਕੀ ਨਾਂ ਬਾਈ?
0: ਸੁੱਕੀ ਪੂਣੀ ਆਈ।
1: ਤੁਹਾਨੂੰ ਕਿੰਨਾ ਕੁ ਤੰਗ ਕਰਿਆ? ਕੀ
0: ਕਿਹਾ
1: ਤੁਸੀਂ? ਇਹ ਤਾਂ ਗਲਤ ਆ ਜਿਹੜਾ ਤੁਸੀਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰੀ ਆ।
0: ਸਾਡੀ ਸੁਣਵਾਈ ਨੀ ਹੋਈ, ਮੇਰੇ ਘਰੇ ਆ ਕੇ ਕੈਮਰੇ ਬਣਦੇ ਜੀ, ਵੀਡੀਓ ਬਣੀ ਹੋਈ ਆ ਜੀ।
1: ਪੁਲਿਸ ਨੂੰ ਕੰਪਲੇਂਟ ਕਰੀ ਆ ਤੁਸੀਂ?
0: ਕਰੀ ਆ ਜੀ।
1: ਪੁਲਿਸ ਨੇ ਵੀ ਨੀ ਸੁਣੀ?
0: ਨਹੀਂ ਜੀ, DVR ਵੀ ਲੈ ਕੇ ਚੱਕ ਕੇ ਉਹਦੇ ਚ ਸਾਰੇ ਸਬੂਤ ਦਿੱਤੇ ਗਏ, ਕਹਿੰਦੇ ਖਾਲੀ ਆ DVR।
1: ਪਰ ਜਾਨ ਦੇਣੀ ਤਾਂ ਗਲਤ ਆ ਭਾਜੀ।
0: ਹੋਰ ਸਰ ਕਰੀਏ ਕੀ, ਮੇਰੇ ਮਰਨ ਤੋਂ ਇਲਾਵਾ ਕੋਈ, ਮੇਰੇ ਬੱਚੇ ਵੀ ਮਰਨਗੇ ਉਹਨਾਂ ਦੇ।
2: ਡਰੱਗਸ ਵੇਚਣ ਵਾਲੋਂ ਕੋ ਐਸਾ ਲੱਗ ਰਿਹਾ ਹੈ ਜਿਸੇ ਪੰਜਾਬ ਪੁਲਿਸ ਕਾ ਸੰਰਕਸ਼ਣ ਹਾਸਿਲ ਹੋ ਗਿਆ ਹੈ। ਐਸੇ ਲੱਗ ਰਿਹਾ ਹੈ ਕਿ ਡਰੱਗਸ ਕਾ ਅਗਰ ਧੰਦਾ ਕਰੋਗੇ ਤੋ ਹੀ ਤੁਮ ਪੰਜਾਬ ਮੇਂ ਪਨਪ ਪਾਓਗੇ, ਔਰ ਡਰੱਗਸ ਕੇ ਖਿਲਾਫ ਬੋਲੋਗੇ ਤੋ ਜੇਲ ਮੇਂ ਜਾਓਗੇ। ਅਬ ਸੋਚ ਕੇ ਦੇਖੀਏ, ਦਿੱਲੀ ਮੇਂ ਵੀ ਯਹੀ ਹੋਤਾ ਥਾ, ਏਕ ਕੇ ਸਾਥ ਏਕ ਬੋਤਲ ਫ੍ਰੀ ਮੇਂ ਨਸ਼ਾ ਵੇਚਤੇ ਥੇ। ਅਬ ਪੰਜਾਬ ਮੇਂ ਲੱਗ ਰਿਹਾ ਐਸੇ ਏਕ ਕੇ ਸਾਥ ਏਕ ਪੂੜੀ ਫ੍ਰੀ ਮੇਂ ਵੇਚ ਰਹੇ ਹੋ। ਵਰਨਾ ਬਤਾਈਏ, ਪੰਜਾਬ ਪੁਲਿਸ ਨਸ਼ਾ ਵੇਚਣ ਵਾਲੋਂ ਪੇ ਤੋ ਕਾਰਵਾਈ ਕਰੇ ਸਮਝ ਮੇਂ ਆ ਰਿਹਾ ਹੈ, ਲੇਕਿਨ ਨਸ਼ੇ ਕੇ ਖਿਲਾਫ ਆਵਾਜ਼ ਉਠਾਣੇ ਵਾਲੋਂ ਪੇ ਪੰਜਾਬ ਪੁਲਿਸ ਕਾਰਵਾਈ ਕਰ ਰਹੀ ਹੈ ਤੋ ਸਪਸ਼ਟ ਹੈ ਕਿ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਜੀ ਨਸ਼ਾ ਤਸਕਰੋਂ ਕੇ ਹੱਥੋਂ ਮੇਂ ਬਿਕ ਗਏ ਹੈ। ਔਰ ਮੈਨੇ ਦੇਖਾ ਹੈ ਕਿ ਕਾਲੇ ਝੰਡੇ ਦਿਖਾ ਰਹੀ ਹੈ ਆਮ ਆਦਮੀ ਪਾਰਟੀ, ਕਹਿ ਰਹੀ ਹੈ ਤੁਮ ਨਸ਼ੇ ਕੇ ਖਿਲਾਫ ਬਾਤ ਕਰੋਗੇ ਹਮ ਤੁਮੇ ਕਾਲੇ ਝੰਡੇ ਦਿਖਾਏਂਗੇ। ਕਹਿ ਰਹੀ ਹੈ ਕਿ ਤੁਮ ਨਸ਼ੇ ਕੇ ਖਿਲਾਫ ਕਿਉਂ ਬੋਲ ਰਹੇ ਹੋ, ਤੁਮ ਨਸ਼ੇ ਕੇ ਖਿਲਾਫ ਕਿਉਂ ਬੋਲ ਰਹੇ ਹੋ, ਤੁਮ ਨਸ਼ੇ ਕੇ ਖਿਲਾਫ ਬੋਲਣਾ ਬੰਦ ਕਰੋ, ਹਮਨੇ ਨਸ਼ੇ ਵਾਲੋਂ ਸੇ ਪੈਸੇ ਲੈ ਰੱਖੇ ਹੈ, ਅਰਵਿੰਦ ਕੇਜਰੀਵਾਲ ਬੋਲ ਰਿਹਾ ਅਗਰ ਤੁਮ ਨਸ਼ੇ ਵਾਲੋਂ ਕੇ ਖਿਲਾਫ ਬੋਲੋਗੇ ਤੁਮੇ ਕਾਲੇ ਝੰਡੇ ਦਿਖਾਏਂਗੇ।
3: And India Today's Piyush Mishra spoke exclusively to BJP leader and former Union Minister Ravneet Singh Bittu about the drug menace in Punjab. Listen in to what he said.
4: Sir, aap to keh rahe ki ye gangster ki party ban rahi hai aur aap ke ye badi bade aarop jo aam aadmi party ke upar laga rahe hain, lekin aam aadmi party ke jo mukhya hai wahan par, jo mukhyamantri hai, jab hum unse sawal poochte hain to wo ye kehte hain ki BJP humko badnaam karne ki koshish kar rahi hai। इस तरह के मामले ज्यादा नहीं है पंजाब में। आप सीधा जवाब भगवंत मान को क्या देना चाहेंगे?
5: कुछ भाई और मैं, ये नेशनल इंटरनेशनल चैनल है, जो आदमी मैं कहना नहीं चाहता था, एक पंजाब की जिसने भगत सिंह की पगड़ी इस पार्लियामेंट में कभी बांधी थी, वो आदमी खुद नशे में रहता है, सुबह शाम वो टल्ली रहता है। पहले तो वो देसी पीता था, अब अंग्रेजी पीता है, स्कॉच में से रोज, जो खुद होश में नहीं आता, जो केजरीवाल का कंडक्टर बना हुआ है, वो मुख्यमंत्री कहाँ का है? यहाँ केजरीवाल, यहाँ एक समझो, यहाँ पे कोई पोर्ट नहीं है, यहाँ पे कोई और बड़ी इंडस्ट्री नहीं है, तो इनकम कहाँ से आएगी? केजरीवाल के रोज जहाज चलते हैं, बाकी पार्टियों कंपेन करनी है, ये चिट्टा बेच के ही ये पैसा भेजा जा रहा है वहां पे, ये कोई बात नहीं है।
3: एंड दिस इज नाउ द सेकंड टाइम इन जस्ट अ फ्यू डेज वेयर समबडी हैज attempted now to commit suicide to raise concerns about the drug menace. This just a few days ago, a man named Gulzar Singh had also died by suicide after consuming poison after local Aam Aadmi Party leaders allegedly pressured him to apologize for questioning the Punjab Finance Minister Harpal Singh Cheema over supply of chitta or synthetic drugs in his village. Once again, similar incident happening where a man is trying to commit suicide. Listen in to what Gulzar Singh had said before he died by suicide.
6: ਇੱਕ ਮੈਂ ਤੁਹਾਨੂੰ ਗੱਲ ਕਰਾਂ ਜੀ, ਕੱਲ੍ਹ ਚੀਮਾ ਆਇਆ ਸੀ ਸਾਡੇ, ਸਵਾਲ ਕੀਤਾ ਸੀ ਜੀ ਮੈਂ, ਇਹ ਚੀਮਾ ਵੀ ਜ਼ਿੰਮੇਵਾਰ ਹੈ ਜੀ ਗੱਲ ਦਾ, ਮੇਰੀ ਮੌਤ ਦਾ ਵੀ ਜ਼ਿੰਮੇਵਾਰ ਹੈ, ਇੱਕ ਪੰਚਾਇਤ ਸਰਪੰਚ ਵੀ ਮੇਰੀ ਮੌਤ ਦਾ ਜ਼ਿੰਮੇਵਾਰ ਹੈ।
7: ਕੀ ਸਵਾਲ ਕੀਤਾ ਜੀ ਤੁਸੀਂ?
6: ਮੈਂ ਚਿੱਟੇ ਬਾਰੇ ਸਵਾਲ ਕੀਤਾ ਸੀ।
7: ਚਿੱਟੇ ਤਾਂ ਤੁਸੀਂ ਕਿਉਂ ਕੀਤਾ? ਤੁਹਾਡੇ ਘਰੇ ਕੋਈ ਜੱਪਾ ਪੀਂਦਾ?
6: ਹਾਂਜੀ, ਮੇਰਾ ਮੁੰਡਾ ਪੀਂਦਾ।
3: Breaking news coming in from IIT Bombay, which is now backtracking on the Sahil death remark. IIT Bombay now says sorry for the earlier communication. Remember, Sahil, who's a student, has ended his life over the humiliation he faced. IIT Bombay now says the probe is underway into his death. Second year student Sahil, remember, had died on 18th of September. He was allegedly caught using ChatGPT in the exam. And students have said that he was humiliated. Cops lodge FIR against Professor Surya Narayan as IIT Bombay now issues a statement saying that we apologize for the statements contained in our earlier communication considering the circumstances surrounding the unfortunate demise of Sahil. The details and circumstances leading up to the incident remain subject to investigation by the appropriate authorities. In view of the ongoing investigation, it was inappropriate to have set out or characterized details relating to

0: own house, and the attackers even took away the CCTV DVR in an attempt to destroy evidence. He also added that despite filing a police complaint, the cops failed to take any action against the accused, which compelled him to consume the poisonous substance. Now, after the incident, Congress launched a scathing attack on the Mann government, alleging that those raising their voice against the serious issue of drug menace in the state are being threatened and targeted. On the other hand, BJP and the Akali Dal have also attacked and cornered the Mann government, alleging that the government was hand in glove with the drug lords and was penalizing the whistleblowers. Meanwhile, the ruling Aam Aadmi Party has dismissed all the charges hurled by the opposition and stressed the man who tried to consume poison was a habitual offender and in fact had eight NDPS cases against him.
1: ਗਲਤ ਆ ਜਿਹੜਾ ਤੁਸੀਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰੀ ਆ,
2: ਸਾਡੀ ਸੁਣਵਾਈ ਨੀ ਹੋਈ, ਮੇਰੇ ਘਰੇ ਆ ਕੇ ਕੈਮਰੇ ਬਣਦੇ ਜੀ, ਵੀਡੀਓ ਬਣੀ ਹੋਈ ਆ ਜੀ।
1: ਪੁਲਿਸ ਨੂੰ ਕੰਪਲੇਂਟ ਕਰੀ ਆ ਤੁਸੀਂ?
2: ਕਰੀ ਆ ਜੀ।
1: ਪੁਲਿਸ ਨੇ ਵੀ ਨੀ ਸੁਣੀ?
2: ਨਹੀਂ ਜੀ, ਡੀਵੀਆਰ ਵੀ ਲੈ ਕੇ ਚੱਕ ਕੇ ਉਹਦੇ ਚ ਸਾਰੇ ਸਬੂਤ ਦੇ ਗਏ, ਕਹਿੰਦੇ ਖਾਲੀ ਆ ਡੀਵੀਆਰ।
1: ਪਰ ਜਾਨ ਦੇਣੀ ਤਾਂ ਗਲਤ ਆ ਭਾਜੀ।
2: ਹੋਰ ਸਰ ਕਰੀਏ ਕੀ, ਮੇਰੇ ਮਰਨ ਤੋਂ ਇਲਾਵਾ ਕੋਈ, ਮੇਰੇ ਬੱਚੇ ਵੀ ਮਰਨ ਗਏ ਹੁੰਦੇ ਜੀ।
3: ਵੀਰੇ ਆਇਓ ਮੜਾ ਚਕਾਇਓ ਯਾਰਾ।
4: ਤੂੰ ਜੱਗਾ ਸਿੰਘ ਨੂੰ ਜੁਨ ਮੂਲ ਪਿੰਡ ਦੇ ਰਹਿਣ ਵਾਲੇ ਨੇ, ਉਹਨਾਂ ਤੇ ਆਲਰੇਡੀ 9 FIR ਦਰਜ ਨੇ, ਇਹਨਾਂ ਵਿੱਚੋਂ 4 ਦੇ ਵਿੱਚੋਂ ਕਨਵਿਕਟਡ ਨੇ, ਜਿਹਦੇ ਵਿੱਚ ਵੱਖ ਵੱਖ ਥਾਣਿਆਂ ਦੇ ਕੇਸਿਸ ਨੇ, ਐਕਸਾਈਜ਼ ਦੇ ਕੇਸਿਸ ਨੇ ਚੀਮਾ ਥਾਣੇ ਦੇ 3 ਜਿਹਦੇ ਵਿੱਚੋਂ ਕਨਵਿਕਟਡ ਨੇ, ਅਤੇ ਇੱਕ NDPS ਦਾ ਕੇਸ, ਸਦਰ ਪਟਿਆਲੇ ਦਾ ਕੇਸ ਹੈ ਜਿਹਦੇ ਵਿੱਚੋਂ ਕਨਵਿਕਟਡ ਨੇ। 4 ਹੋਰ ਜਿਹੜੇ ਪਰਚੇ ਨੇ ਉਹ ਅੰਡਰ ਟ੍ਰਾਇਲ ਨੇ, ਇੱਕ ਸੰਗੀਨ ਧਾਰਾ ਯਾਨੀ ਕਿ ਰੇਪ ਦਾ ਪਰਚਾ ਵੀ ਉਹਨਾਂ 'ਤੇ ਦਰਜ ਸੀ ਜੋ ਕਿ ਹੁਣ ਡਿਸਾਈਡ ਹੋ ਚੁੱਕੇ ਨੇ।
5: ਨਸ਼ੇ ਰੋਕਣ ਵਾਸਤੇ ਵਿਲ ਪਾਵਰ ਚਾਹੀਦੀ ਹੈ, ਲੱਤਾਂ ਵਿੱਚ ਜਾਨ ਚਾਹੀਦੀ ਹੈ, ਔਰ ਮਾਫੀਏ ਦੇ ਨਾਲ ਲੜਨ ਦੀ ਕਪੈਸਿਟੀ ਚਾਹੀਦੀ ਹੈ, ਅਤੇ ਨਾਲ ਐਡਮਿਨਿਸਟ੍ਰੇਟਿਵ ਸਕਿੱਲਸ ਚਾਹੀਦੇ ਹੈ, ਜਿਹੜੇ ਕਿ ਭਗਵੰਤ ਮਾਨ ਕੋਲ ਇੱਕ ਵੀ ਚੀਜ਼ ਨਹੀਂ ਹੈ। ਨਾ ਉਹ ਲੜ ਸਕਦਾ, ਨਾ ਉਹਦੇ ਪਾਸ ਸਕਿੱਲਸ ਹੈ। ਮੈਂ ਫੇਰ ਇੱਕ ਵਾਰ ਰਿਪੀਟ ਕਰਦਾ, ਉਹ ਸਟੇਜ ਚਲਾਉਣ ਵਾਲਾ ਬੰਦਾ ਉਹ ਸਟੇਟ ਨਹੀਂ ਚਲਾ ਸਕਦਾ, ਅਤੇ ਬੁਰੀ ਤਰ੍ਹਾਂ ਫੇਲ ਹੋ ਗਿਆ।
6: ਡੈਸਪਰੇਸ਼ਨ ਔਰ ਮਜਬੂਰ ਕਿਤਨੇ ਲੋਕ ਹੋ ਗਏ ਹੈ ਕਿ ਇਹ ਚੀਫ ਮਿਨਿਸਟਰ ਭਗਵੰਤ ਮਾਨ ਕਾ ਹੋਮ ਡਿਸਟ੍ਰਿਕਟ ਹੈ ਸੰਗਰੂਰ, ਔਰ ਅਗਰ ਉਸਕਾ ਹੋਮ ਡਿਸਟ੍ਰਿਕਟ ਮੇ ਡਰੱਗਸ ਕੇ ਯੇ ਹਾਲਾਤ ਹੋ ਗਏ ਹੈ, ਯੇ ਬੜਾ ਬਾਤ ਕਲੀਅਰ ਹੈ ਕਿ ਯੇ ਸੀਧਾ ਸੀਧਾ ਫੇਲੀਅਰ ਭਗਵੰਤ ਮਾਨ ਕਾ। ਔਰ ਮੈਂ ਸ਼ੁਰੂ ਸੇ ਇਹ ਬਾਤ ਬੋਲਤਾ ਆ ਰਹਾ ਹੂੰ ਕਿ ਪੋਲੀਟੀਕਲ ਪੁਲਿਸ ਨੈਕਸਿਸ ਕੀ ਵਜ੍ਹਾ ਸੇ ਆਜ ਆਮ ਆਦਮੀ ਪਾਰਟੀ ਕੀ ਜਬ ਸੇ ਸਰਕਾਰ ਆਈ ਹੈ, ਬਰਗਰ ਪੀਜ਼ਾ ਸੇ ਵੀ ਜ਼ਿਆਦਾ ਫਾਸਟ ਡਿਲੀਵਰੀ ਡਰੱਗਸ ਕੀ ਹੋ ਗਈ ਹੈ ਔਰ ਹੋਮ ਡਿਲੀਵਰੀ ਹੋ ਗਈ ਹੈ।
4: ਆਰੋਪ ਜੱਗਾ ਸਿੰਘ ਵਾਲੇ ਮਾਮਲੇ ਪੇ ਲੱਗ ਰਹਾ ਹੈ, ਵੋ ਬੋਲ ਰਹੇ ਹੈ ਕਿ ਲਗਾਤਾਰ ਪ੍ਰੈਸ਼ਰਾਈਜ਼ ਕਰ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ ਐਸੇ ਲੋਕੋਂ ਕੋ ਜੋ ਕਿ ਵਿਸਲ ਬਲੋਅਰਸ ਹੈ।
7: हाँ, विसल ब्लोअर जो है उनको कभी भी पार्टी नहीं कहती, 8 पर्चे उसके ऊपर दर्ज है NDPS के, तो विसल ब्लोअर नहीं है वो।
4: विपक्षी पार्टियां लगातार ये केस उठा रही हैं, किस तरह से देख रहे हैं
7: वो? कुछ वही उठाएंगे ना इस मामले में, तो कोई नहीं बोला उनको, उनको और कुछ दिख ही नहीं रहा पंजाब में। ये लोग तो वो है, ये गिद्ध है, ये भारत की राजनीति के गिद्ध है और लाश टूटते हैं।
0: And now there's a big war that has erupted over the new UPI payment fee mechanism for merchants here. And in Madhya Pradesh, petrol pumps are reportedly saying that they will stop accepting UPI payments above 2,000 rupees. In fact, petrol pumps now say that they will only seek cash for any sort of fuel payment above 2,000 rupees. Now remember, the new UPI fee system kicks in from the 15th of October, where any transactions to a merchant above 2,000 rupees will have to involve a 0.4% merchant MDR, also which is essentially merchant discount rate. Now, petrol pump dealers in Madhya Pradesh are now up against the UPI fee. They say that UPI fee will hit what margins which are already quite low, and Madhya Pradesh petrol pump owners are therefore seeking the withdrawal of these MDR charges.